ਚੋਂ ਭੱਜੋ ਭੱਜੋ ਥੀਂ ਥੀਕ ਥਿਨ ਥਿਨ ਨਾ ਤੇਰਾ ਥਿਨਕ ਥੀਂਗ ਥਿਨਕ ਥੀਂਗ ਥਿਨ ਥਿਨ ਧਾਤਰ।